ਤੇ ਮੁਲਾਕਾਤ ਕਰਾਂਗੇ ਕਿ ਮੋਦੀ ਆ ਸ਼ਾਮ ਤੱਕ ਰਿਸਪੋਂਸਿੰਗੇ ਜਦ ਸਮਤੀ ਰਾਜਨਾਥ ਸਿੰਘ ਨੇ ਸਰਵਿਸਲ ਸਟ੍ਰਾਈਕ ਬਾਲਾਕੋਟ ਔਰ ਆਪਰੇਸ਼ਨ ਸਿੰਧੂ ਦਾ ਉਦਾਹਰਣ ਦੇਖਦੇ ਹੋਏ ਕਿਹਾ ਕਿ ਭਾਰਤ ਦੀ ਸੰਪਰਭੂਤਾ ਤੇ ਕੋਈ ਸਮਝੌਤਾ ਨਹੀਂ ਕਰ ਜਾ ਸਕਦਾ ₹1,78,000 करोड़ रुपए पहुंचा। सुरक्षा बलों ने मणिपुर में प्रवर्तन और आतंकवादी अभियान तेज किया। 3 आतंकवादी गिरफ्तार, 26 अवैध बंकर में और भारत और